0: ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sonor Radio Network, Qatar's number one Asian radio network.

0: ਜਿਹੜਾ ਪੀਜ਼ਾ ਮੰਗਾ ਹੈ।
1: ਕੁਛ ਆਵਾਜ਼ੇ ਵਕਤ ਕੀ ਮੋਹਤਾਜ ਨਹੀਂ ਹੁੰਦੀ, ਵੋ ਆਤੀ ਹੈ ਹਸੀ ਯਾਦੇ ਬਨਤੀ ਹੈ ਔਰ ਹਮੇਸ਼ਾ ਕੇ ਲਿਏ ਰੂਹ ਮੇ ਬਸ ਜਾਤੀ ਹੈ। ਆਜ ਹਮ ਯਾਦ ਕਰ ਰਹੇ ਹੈ ਭਾਰਤ ਕੀ ਸਬਸੇ ਪਿਆਰੀ ਆਵਾਜ਼ ਹਮਾਰੀ ਪਿਆਰੀ ਲਤਾ ਦੀਦੀ ਕੋ ਉਨਕੀ ਬਰਥ ਐਨੀਵਰਸਰੀ ਪਰ। ਆਜ ਰੇਡੀਓ ਓਲਿਵ ਪਰ ਸੁਣਤੇ ਹੈ ਲਤਾ ਮੰਗੇਸ਼ਕਰ ਜੀ ਕੇ ਗਾਣੇ ਸਾਰਾ ਦਿਨ।

0: ਸੁਣਿਓ ਕਿਦਾਂ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ, ਐਂਡ ਹਮ ਖੇਲ ਰਹੇ ਹੈ ਇੱਕ ਕੰਟੈਸਟ ਜਿਸ ਮੇ ਆਪ ਮੂਵੀ ਟਿਕਟ ਜੀਤ ਰਹੇ ਹੋ। ਜੀ ਹਾਂ, ਦ੍ਰਿਸ਼ਯਮ 3 ਜੋ ਹੈ ਵੋ ਫਿਲਮ ਹਮ ਹਮਾਰੇ ਲੱਕੀ ਲਿਸਨਰਸ ਕੇ ਸਾਥ ਦੇਖਨੇ ਵਾਲੇ ਹੈਂ, ਫੁੱਲ ਥੀਏਟਰ ਹਮਾਰੇ ਲਿਸਨਰਸ ਕੇ ਸਾਥ ਬੁੱਕ ਕਰਕੇ। ਓਕੇ, ਸੋ ਯੇ 3rd of October ਕੋ ਦੁਪਹਿਰ ਕੋ 2 ਵਜੇ ਮੂਵੀ ਹੋਣੇ ਵਾਲੀ ਹੈ। ਮੇਕ ਸ਼ੋਰ ਕਿ ਆਪ ਸੈਟਰਡੇ ਕੋ ਦੁਪਹਿਰ 2 ਵਜੇ ਫ੍ਰੀ ਰਹੇ ਮੂਵੀ ਦੇਖਣੇ ਕੇ ਲਈ, ਕੋਈ ਐਕਸਕਿਊਜ਼ ਨਹੀਂ ਚਲੇਗਾ ਅਗਰ ਆਪ ਪਾਰਟੀਸਿਪੇਟ ਕਰ ਰਹੇ ਹੈ ਤੋ। ਸੋ ਆਪ ਕੇ ਲਈ ਫਿਲਮ ਮਾਸਟਰ ਯੂ ਏ ਲੇਕਰ ਆਏ ਹੈ ਦ੍ਰਿਸ਼ਯਮ 3। ਸੋ ਮੈਨੇ ਆਪਸੇ ਪੁੱਛਾ ਥਾ ਕਿ ਆਪ ਮੁਝੇ ਕੋਈ ਰੀਜ਼ਨ ਦੀਜੀਏ ਕਿ ਆਪ ਕੋ ਯੇ ਯੂ ਨੋ ਕਪਲ ਮੂਵੀ ਟਿਕਟ ਕਿਉਂ ਮਿਲਣੀ ਚਾਹੀਏ।
1: ਹਾਈ ਸਿਮਰਨ, ਸੇ ਸਾਰਾ ਹੈ।
0: ਹਾਈ ਸਾਰਾ,
1: ਆਈ ਰੀਲੀ ਮਿਸ ਯੂ, ਹਾਊ ਆਰ ਯੂ?
0: ਆਈ ਏਮ ਗੁੱਡ, ਥੈਂਕ ਯੂ।
1: ਐਂਡ ਆਈ ਥਿੰਕ ਰਿਗਾਰਡਿੰਗ ਕੰਟੈਸਟ, ਆਈ think I need it because I want to spend some time with my husband, to enjoy with him, and because we are really busy with the work and all the kids, so to refresh our mind.
0: Thank you so much Sara, badhaiyan, mithaiyan de bahut sare patake. सारा हमारी बहुत ही प्यारी लिसनर हैं, और एक बार मेरा मौका लगा था उनके घर पे जाने का, और जिस तरीके से उन्होंने खातिरदारी की है, भाई साहब आप लोग ना बवाल हो, आप लोग कमाल हो यार। जब भी आप सबसे यू नो इन आप में से किसी से भी मिलने का मौका मिलता है, आप लोग कितने वेलकमिंग होंगे यार, कितने प्यारे हो यार आप लोग। थैंक यू सो मच। सुनते रहिए रेडियो ओलिव गोल्ड के जरिए, जियो बिंदास।
2: रेडियो